ਕਦੇ ਆ ਕੰਮ ਲੱਗੇ ਵਿਆਜਦੇ ਚੋਰੇ ਜਾਨ ਦਿੱਤੀ ਦਿਲ ਲੱਗੇ ਹੋ ਲੱਗੇ ਵਿਆਜਦੇ ਆ ਲੱਗੇ ਵਿਆਜਦੇ ਆ ਕੰਮ ਲੱਗੇ ਵਿਆਜਦੇ।